0: ਤਰੀਕਾ ਇਹ ਹੈ ਕਿ ਖੁਦ ਇਨਸਾਨ ਆਪਣੇ ਹੱਥਾਂ ਨਾਲ ਜ਼ਿਬਾ ਕਰੇ, ਸਭ ਤੋਂ ਆਲਾ ਤੇ ਅਫਜ਼ਲ ਇਹੀ ਹੈ, ਔਰ ਕੁਰਬਾਨੀ ਦੇ ਤਰੇ ਹਿੱਸੇ ਕਰੇ, ਔਰ ਇਹਨਾਂ ਦੇ ਜਿਸ ਤਰ੍ਹਾਂ ਨਾਲ ਤਕਸੀਮ ਆਪਣੇ ਘਰਾਂ ਵਾਸਤੇ, ਆਪਣੇ ਰਿਸ਼ਤੇਦਾਰਾਂ ਵਾਸਤੇ ਤੇ ਗੁਰਾਬਾ ਮਸਾਕੀਨਾਂ ਵਾਸਤੇ ਤਰੇ ਹਿੱਸੇ ਕਰਕੇ ਤਕਸੀਮ ਕਰ ਛੁੜੇ। ਔਰ ਬੜੇ ਜਾਨਵਰਾਂ ਵਿੱਚੋਂ 7 ਆਦਮੀ ਸ਼ਰੀਕ ਹੋ ਸਕਦੇ ਹਨ, ਔਰ ਨਿੱਕੇ ਜਾਨਵਰਾਂ ਵਿੱਚ ਇਕੱਲਾ ਇੱਕ ਆਦਮੀ ਕਰਸੀ। ਕੁਰਬਾਨੀ ਦੇ ਹਿੱਸੇ ਬਰਾਬਰ ਕੀਤੇ ਜੁਲਨ, ਕੋਈ ਕਮੀ ਬੇਸ਼ੀ, ਬੜਾ ਨਿੱਕਾ ਹਿੱਸਾ ਨਾ ਕੀਤਾ ਜੁਲੈ, ਇੱਕ ਹਿੱਸਾ ਆਪਣਾ ਰੱਖਿਆ ਜੁਲੈ, ਚਾਹੇ ਤੋਲਕਾ ਕਰਕੇ ਨਨ ਜਾਂ ਅੰਦਾਜ਼ਨ ਕਰਕੇ ਨਨ, ਔਰ ਦੂਆ ਹਿੱਸਾ ਆਪਣੇ ਅਕਰਾਬਾ ਆਪਣੇ ਰਿਸ਼ਤੇਦਾਰਾਂ ਕੋ ਤਕਸੀਮ ਕਰੇ, ਔਰ ਤ੍ਰੀਆ ਹਿੱਸਾ ਗੁਰਾਬਾ ਮਸਾਕੀਨ ਜਾਂ ਆਪਣੇ ਹਮਸਾਏ ਵਗੈਰਾ ਹਨ ਉਹਨਾਂ ਲੋਕਾਂ ਦੇ ਅੰਦਰ ਤਕਸੀਮ ਕਰੇ, ਔਰ ਇਸ ਵਿੱਚੋਂ ਕੋਈ ਕਮੀ ਬੇਸ਼ੀ, ਅੱਛਾ ਜਾਂ ਖਰਾਬ ਕਿਸਮ ਦੇ ਗੋਸ਼ਤ ਵਿੱਚ ਕੋਈ ਤਮੀਜ਼ ਨਾ ਕਰੇ, ਬਲਕਿ ਬਿਲਕੁਲ ਬਰਾਬਰ ਸਰਾਬਰ ਰੱਖੇ, ਜੈਸਾ ਆਪਾਂ ਵਾਸਤੇ ਰੱਖੇ ਐਸਾ ਹੀ ਰਿਸ਼ਤੇਦਾਰਾਂ ਵਾਸਤੇ ਰੱਖੇ, ਜੈਸਾ ਆਪਣੇ ਔਰ ਆਪਣੇ ਰਿਸ਼ਤੇਦਾਰਾਂ ਵਾਸਤੇ ਰੱਖਿਆ ਐਸਾ ਹੀ ਉਹ ਗੁਰਾਬਾ ਔਰ ਮਸਾਕੀਨ ਯਤੀਮਾਂ ਔਰ ਮੁਹਤਾਜਾਂ ਵਾਸਤੇ ਵੀ ਰੱਖੇ। ਔਰ ਜ਼ਿਬਾ ਕਰਨੇ ਦਾ ਤਰੀਕਾ ਬਸ ਆਮ ਤਰੀਕਾ ਹੈ, ਕੋਈ ਖਾਸ ਤਰੀਕਾ ਨਹੀਂ। ਅਲਬੱਤਾ ਕਸਾਈ ਦੀ ਉਜਰਤ ਵਗੈਰਾ ਜਿਹੜੀ ਹੈ ਉਹ ਆਪਣੇ ਕੋਲੋਂ ਦੇਵੇ, ਕੁਰਬਾਨੀ ਦੇ ਜਾਨਵਰ ਦੇ ਗੋਸ਼ਤ ਥੀ ਉਸਕੋ ਅਦਾ ਨਾ ਕਰੇ, ਔਰ ਕੁਰਬਾਨੀ ਦੀ ਖਾਲ ਵਗੈਰਾ ਜਿਹੜਾ ਚਮੜਾ ਹੁੰਦਾ ਹੈ ਇਸ ਕੋ ਮੁਸਤਾਹਿਕ ਗੁਰਾਬਾ ਔਰ ਯਤੀਮਾਂ ਤੇ ਮਿਸਕੀਨਾਂ ਉੱਤੇ ਖਰਚ ਕਰੇ, ਚਾਹੇ ਉਸਕੋ ਵੇਚ ਕਾ ਉਸਦੀ ਕੀਮਤ ਖਰਚ ਕਰੇ ਯਾ ਉਸਕੋ ਇਸੀ ਤਰ੍ਹਾਂ ਮਸਲਨ ਮੌਜੂਦਾ ਦੌਰ ਦੇ ਅੰਦਰ ਮਦਾਰਸੇ ਇਸਲਾਮੀਆ ਹਨ ਤਾਂ ਉਹਨਾਂ ਦਾ ਹੱਕ ਬਣ ਗਿੰਦਾ। ਔਰ ਕੁਰਬਾਨੀ ਦੇ ਗੋਸ਼ਤ ਨਾਲ, ਬਲਕਿ ਅਫਜ਼ਲ ਇਹ ਹੈ ਕਿ ਆਪਣੇ ਕੁਰਬਾਨੀ ਦੇ ਗੋਸ਼ਤ ਨਾਲ ਉਹ ਸੁਬਾਹ ਕੋ ਇਫਤਾਰ ਕਰੇ। ਕੁਰਬਾਨੀ ਦੀ ਫਜ਼ੀਲਤ ਤੇ ਕੁਰਬਾਨੀ ਦਾ ਮਰਤਬਾ ਇਸ ਕਦਰ ਹੈ, ਕਮ ਅਜ਼ ਕਮ ਮੈਂ ਤੁਸੀਂ ਕੋਈ ਆਖਾਂ ਕਿ ਹਦੀਸੇ ਪਾਕ ਦੇ ਅੰਦਰ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਦਾ ਫਰਮਾਨ ਹੈ ਕਿ ਕੁਰਬਾਨੀ ਦੇ ਜਾਨਵਰ ਦੇ ਜਿਸਮਾਂ ਉੱਤੇ ਜਿਤਨੀ ਤਾਦਾਦ ਬਾਲਾਂ ਦੀ ਹੈ ਉਤਨੇ ਨੇਕੀਆਂ ਉਸਦੇ ਨਾਮੇ ਆਮਾਲ ਵਿੱਚ ਅੱਲਾਹ ਪਾਕ ਲਿਖਦੇ ਹਨ। ਔਰ ਕੁਰਬਾਨੀ ਦੇ ਜਾਨਵਰਾਂ ਦਾ ਖੂਨ ਜ਼ਮੀਨ ਉੱਤੇ ਗਿਰਨੇ ਤੋਂ ਪਹਿਲਿਆਂ ਅੱਲਾਹ ਦੀ ਬਾਰਗਾਹ ਵਿੱਚ ਕਬੂਲ ਕੀਤਾ ਜੁਲਦਾ ਹੈ, ਔਰ ਅੱਲਾਹ ਪਾਕ ਖੁਦ ਕੁਰਾਨ ਦੇ ਅੰਦਰ ਫਰਮਾਉਂਦਾ ਹੈ ਕਿ ਅੱਲਾਹ ਕੋ ਕੁਰਬਾਨੀ ਦਾ ਗੋਸ਼ਤ, ਕੁਰਬਾਨੀ ਦਾ ਖੂਨ ਨਹੀਂ ਪਹੁੰਚਦਾ, ਬਲਕਿ ਅੱਲਾਹ ਕੋਲ ਤੁਸਤਾ ਤਕਵਾ ਤੇ ਅੱਲਾਹ ਦੀ ਮੁਹੱਬਤ ਔਰ ਅੱਲਾਹ ਦਾ ਕੁਰਬ ਪਹੁੰਚਦਾ ਹੈ ਕਿ ਤੁਸਤੀ ਨੀਅਤ ਕੁਰਬਾਨੀ ਨਾਲ ਕੀ ਹੈ। ਇਸ ਵਾਸਤੇ ਕੁਰਬਾਨੀ ਦਾ ਮਕਸਦ ਅੱਲਾਹ ਦਾ ਕੁਰਬ ਹੋਣਾ ਚਾਹੀਦਾ ਹੈ, ਅੱਲਾਹ ਦੀ ਖੁਸ਼ਨੂਦੀ ਹੋਣੀ ਚਾਹੀਦੀ ਹੈ, ਅੱਲਾਹ ਦੀ ਰਜ਼ਾ ਹੋਣੀ ਚਾਹੀਦੀ ਹੈ। ਇਸ ਵਾਸਤੇ ਅਗਰ ਕੋਈ ਸ਼ਖਸ ਇਹ ਨੀਅਤ ਕਰਕੇ ਕੁਰਬਾਨੀ ਕਰਦਾ ਹੈ ਕਿ ਮੈਂ ਖਾਲੀ ਇਸਦਾ ਗੋਸ਼ਤ ਖਾ ਸਾਂ, ਤਾਂ ਉਹ ਕੁਰਬਾਨੀ ਅਦਾ ਨਹੀਂ ਹੁੰਦੀ। ਲਿਹਾਜ਼ਾ ਕੁਰਬਾਨੀ ਕਰਨੇ ਵਿੱਚੋਂ ਬੜੀ ਜਲਦੀ ਔਰ ਬੜੀ ਇਹਤਿਆਤ ਔਰ ਬੜਾ ਖਲੂਸ ਹੋਣਾ ਚਾਹੀਦਾ ਹੈ। ਅੱਲਾਹ ਪਾਕ ਅਸਾਂ ਸਭਾਂ ਕੋ ਇਹਨਾਂ ਚੀਜ਼ਾਂ ਦੀ ਤੋਫੀਕ ਅਤਾ ਫਰਮਾਵੇ ਔਰ ਅਸਤੀ ਮਦਦ ਫਰਮਾਵੇ।
1: ਤਰੀਕਾ ਕੁਰਬਾਨੀ, ਇਸ ਮੌਜੂ ਤੇ ਗੱਲਬਾਤ ਪੇਸ਼ ਕਰ ਰਿਹਾ ਸੀ ਮੌਲਵੀ ਨਜ਼ੀਰ ਉਲ ਹਸਨ। ਤਸਾਮੀਨ, ਪ੍ਰੋਗਰਾਮ ਵਿੱਚ ਅਗਾ ਪੇਸ਼ ਹੈ ਤੁਸਾਂ ਵਾਸਤੇ ਮਾਇਆ ਤਾਂ ਖੂਬਸੂਰਤ ਆਵਾਜ਼ ਹੈ ਜਮੀਲ ਅਹਿਮਦ ਸ਼ੇਖ ਦੀ।

ਈਦ ਆਪਾਸ਼ੀ ਕਾ ਨਿਜ਼ਾਮ ਕਾ ਆਉਣ ਤੋਂ ਪਹਿਲਾਂ ਲੋਕ ਇੰਨੀ ਰਵਾਇਤੀ ਤਰੀਕਾ ਨਾਲ ਖੇਤੀਬਾੜੀ ਕਰੇ ਥਾ ਔਰ ਆਪਣੀ ਜ਼ਿੰਦਗੀ ਗੁਜ਼ਾਰੇ ਥਾ। ਅੱਜ ਵੀ ਦੁਨੀਆ ਕਾ ਕਈ ਇਲਾਕਾ ਖਸੂਸਨ ਗ੍ਰਾਈਂ ਦਿਹਾਤ ਮਾ ਰਵਾਇਤੀ ਜ਼ਰਾਤ ਨਾਲ ਅਹਿਮੀਅਤ ਹਾਸਿਲ ਹੈ। ਰਵਾਇਤੀ ਜ਼ਰਾਤ ਫਿਤਰਤ ਕੇ ਮੁਝ ਕਰੀਬ ਸਮਝੀ ਜਾਏ, ਨੇਚਰ ਕੇ ਮੁਝ ਕਰੀਬ ਸਮਝੀ ਜਾਏ। ਇਸ ਮਾ ਕਿਸਾਨ ਦੇਸੀ ਬੀਜ ਨਾਮਿਆਤੀ ਖਾਦ ਗੋ ਔਰ ਫਸਲਾਂ ਕੀ ਤਬਦੀਲੀ ਜਿਸਾ ਤਰੀਕਾ ਇਸਤੇਮਾਲ ਕਰੇ ਤਾਂ ਜੀ ਜ਼ਮੀਨ ਕੀ ਜ਼ਰਖੇਜ਼ੀ ਬਰਕਰਾਰ ਰਹਿ। ਡੋਗੀਆਂ ਮਾਂ ਹੱਲ ਲਾਇਆ ਜੇ ਜਿਸ ਵਾਸਤੇ ਦਾਂਦਾਂ ਕੋ ਇਸਤੇਮਾਲ ਹੋਏ ਔਰ ਲੱਕੜੀ ਕੋ ਹੱਲ ਇਸਤੇਮਾਲ ਕੀ ਹੋ ਜਾਏ। ਆਪਾਸ਼ੀ ਵਾਸਤੇ ਕੂਆਂ ਨਹਿਰ ਤਲਾਅ ਜਾਂ ਬਾਰਿਸ਼ ਕਾ ਪਾਣੀ ਪਰ ਇਨਸਾਰ ਕੀ ਹੋ ਜਾਏ, ਕਿਉਂਕਿ ਇਸ ਮਾਂ ਕੀਮਿਆਈ ਅਦਵਿਆਤ ਔਰ ਖਾਦਾਂ ਕੋ ਘੱਟ ਇਸਤੇਮਾਲ ਹੋਏ। ਇਸ ਵਾਸਤੇ ਯੂ ਮਾਹੌਲ ਦੋਸਤ ਔਰ ਸਿਹਤ ਬਖਸ਼ ਸਮਝੀ ਜੇ। ਗੱਲ ਅੱਗੇ ਹੋਰ ਵੀ ਕਰਾਂਗਾ। ਪ੍ਰੋਗਰਾਮ ਕਾ ਸ਼ੁਰੂ ਮਾ ਪੇਸ਼ ਹੈ ਯੂ ਨਗਮੋ।

0: ਪਹਿਲੇ ਜ਼ਮੀਨ
1: ਜੀ
0: ਦੀ ਪਹਿਲੀ ਜਿਹੜੀ ਜੇ ਮਾਰੀ ਖੁਸ਼ਕ ਜ਼ਮੀਨ ਨੇ
1: ਠੀਕ
0: ਦੇਹਾਤਾਂ ਦੀ, ਇਨਕੇ ਅੰਦਰ ਪਹਿਲਾਂ ਇਨਕੇ ਅੰਦਰ ਪੱਥਰ ਮੈਂ ਛੋਟਾ ਛੋਟਾ ਵੀ ਜਮ੍ਹਾਂ ਕਰ ਗਏ, ਉਨਕੀ ਦੀਵਾਰ ਬਣਾਉਣੀ ਪਵੇ,
1: ਠੀਕ
0: ਫਿਰ ਉਸ ਜ਼ਮੀਨ ਕੇ ਅੰਦਰ ਗੋਹ ਵਗੈਰਾ ਸੱਟਣੋ ਹੈ, ਖਾਦ ਜਿਹੜੀ ਸੱਟੇ ਇਸਕੇ ਬਦਲੇ ਆਮ ਲੋਕ ਗੋਹ ਸੱਟਾ ਮਾਰੋ,
1: ਜੀ ਔਰ ਜਿਸ ਕੋਲ ਨਹੀਂ ਤੇ ਉਹ ਇਸਤੇਮਾਲ ਕਰ
0: ਜਿਸ
1: ਸਕਦਾ
0: ਕੋਲ ਨਹੀਂ ਤਾਂ ਉਹ ਖਾਦ ਵੀ ਇਸਤੇਮਾਲ ਕਰੇ, ਲੇਕਿਨ ਖਾਦ ਦਾ ਅਸਰਾਤ ਜਿਹੜਾ ਵੇ ਹੋਰ ਵੇ,
1: ਠੀਕ
0: ਗੋਹਾ ਗੋ ਅਸਰਾਤ ਜਿਹੜਾ ਜੋ ਅੱਛਾ ਹੋਵੇ
1: ਜੀ
0: ਖਾਦ ਦੇ ਨਾਲ, ਚਾਹੇ ਬਸ ਸਬਜ਼ੀ ਲੈ ਲਿਓ ਬਾੜੀਆਂ ਗਈ। ਦੇਖੋ ਇਸ ਵਕਤ ਬਾਹਰੋਂ ਸਬਜ਼ੀ ਆਵੇ, ਹਰ ਕਿਸਮ ਦੀ ਸਬਜ਼ੀ ਆਵੇ, ਲੇਕਿਨ ਉਸਦੇ ਅੰਦਰ ਇਸਤੇਮਾਲ ਕੀ ਜਾਏ ਖਾਦ,
1: ਜੀ
0: ਜਿਸ ਖਾਦ ਦੇ ਨਾਲ ਹਰ ਇਨਸਾਨ ਨਾਲ ਪ੍ਰੈਸ਼ਰ ਹੋਵੇ,
1: ਠੀਕ
0: ਇਹ ਪ੍ਰੈਸ਼ਰ ਬੁਨਿਆਦ ਖਾਦ ਕੀ ਹੈ। ਲੇਕਿਨ ਬਹਰਹਾਲ ਜਿਸਕੇ ਪਾਸ ਗੋਹ ਨਹੀਂ ਤਾਂ ਉਸਨਾ ਖਾਦ ਇਸਤੇਮਾਲ ਕਰਨੀ ਹੈ, ਅਗਰ ਉਹ ਨਾ ਕਰੇ ਗੋ ਤਾਂ ਵੋ ਖੇਤੀ ਬਾੜੀ ਹੋਤੀ ਨਹੀਂ।
1: ਠੀਕ
0: ਲੇਕਿਨ ਹਮ ਲੋਕਾਂ ਮਾਰ ਅੱਲਾ ਫਜ਼ਲ ਹੈ, ਮਾਰਾ ਮਾਲ ਹੈ, ਗੋਹ ਵਗੈਰਾ ਸੱਟਾਂ ਦਾ
1: ਠੀਕ
0: ਅੱਛੀ ਸਬਜ਼ੀ ਹੋ ਜਾਏ ਜਿਸਕੇ ਵਿੱਚ
1: ਜੀ
0: ਕੋਈ ਬਿਮਾਰੀ ਨਹੀਂ।
1: ਤੁਹਾਨੂੰ ਫਰਮਾਇਓ ਕਿ ਸਭ ਤੋਂ ਪਹਿਲਾਂ ਪਾਣੀ ਮਾ ਆਪਣਾ ਜ਼ਮੀਨ ਪਹਿਲਾਂ ਸਾਫ਼ ਕਰਨੀ ਹੈ
0: ਬਿਲਕੁਲ ਸਾਫ਼ ਕਰਨੀ,
1: ਜੀ
0: ਪੱਥਰ ਸਾਫ਼ ਕਰਨਾ ਹੈ, ਫਿਰ
1: ਠੀਕ
0: ਉਸਕੇ ਅੰਦਰ ਗੋਹ ਸੱਟਣਾ ਹੈ, ਫਿਰ ਉਸਕੇ ਅੰਦਰ ਹਾਲ ਮਾਰਨੀ ਹੈ।
1: ਠੀਕ
0: ਹਾਲਾਂਕਿ ਆਮ ਇਸ ਵਕਤ ਤੱਕ ਹਾਲ ਜਿਹੜੀ ਚਲਾਵਾਂ ਬੈਲ ਰੱਖਿਆ ਵੀ ਦਾਂਦ ਰੱਖਿਆ ਵੀ
1: ਅੱਛਾ
0: ਤਾਂ ਉਨਦੇ ਨਾਲ ਉਸ ਜ਼ਿਮੀਂਦਾਰੀ ਨਾ ਕਰਾਂ ਅੱਜ, ਬਾਕੀ ਲੋਕ ਕੋਈ ਟਰੈਕਟਰ ਲਾਵੇ ਵੀ
1: ਟਿਲਰ ਲਾਵੇ
0: ਟੀਲਰ ਲਾਵੇ ਕੋਈ ਕੁਝ ਕਰੇ, ਤਾਂ ਆਮ ਇਸ ਵਕਤ ਥੋੜ੍ਹੀ
1: ਦਾਂਦ ਲਾਵੇ
0: ਦਾਂਦ ਦੀ ਲਾਵਾਂ ਇਸਤੇਮਾਲ ਕਰਾਂ।
1: ਹਾਂਜੀ ਸਾਹਿਬ, ਜ਼ਿੰਮੇਵਾਰੀ ਕੇ ਪਿੱਛੇ ਸਭ ਤੋਂ ਅਹਿਮ ਜਿਹੜੀ ਚੀਜ਼ ਆ ਜਾਏ ਨਾ
0: ਜੀ
1: ਇਹ ਸਫਾਈ ਅਤੇ ਜ਼ਮੀਨ ਕਿਹੜਨ ਅਤੇ ਗੋਹ ਸੱਟਣ ਦੇ ਬਾਅਦ ਇਨਸਾਨ ਦਾ ਬੀਜ ਕੋ ਇੰਤਖਾਬ ਕਰਨਾ ਹੁੰਦਾ ਹੈ।
0: ਬੀਜ ਮੁਖਤਲਿਫ ਜ਼ਮੀਨਾਂ ਮਾ ਮੁਖਤਲਿਫ ਕਿਸਮ ਦਾ ਬੀਜ ਲਗੇ,
1: ਅੱਛਾ
0: ਜਿਹੜਾ ਬੀਜ ਇਸ ਵਕਤ ਬਾਹਰੋਂ ਜੋ ਸਰਕਾਰੀ ਬੀਜ ਆਵੇ
1: ਜੀ
0: ਇਸਕੇ ਵਿੱਚ ਵੀ ਕਿਸਮ ਹੈ, ਇੱਕ ਲਾਲ ਕਿਸਮ ਬੀਜ ਹੈ,
1: ਠੀਕ
0: ਇੱਕ ਸਫੇਦ ਹੈ, ਇੱਕ ਸਫੇਦ ਮੋਟੋ ਸਫੇਦ ਹੈ,
1: ਜੀ
0: ਮੋਟੋ ਸਫੇਦ ਜ਼ਰੀ ਦੇਰ ਦੇ ਨਾਲ ਤਿਆਰ ਹੋਵੇ, ਜਿਹੜਾ ਛੋਟੋ ਸਫੇਦ ਹੈ ਉਸਨੂੰ ਤਰੇ ਮਾਹੋ ਕੇ
1: ਜੀ
0: ਤਰੇ ਮਹੀਨਾ ਦੇ ਅੰਦਰ ਉਹ ਤਿਆਰ ਹੋਵੇ,
1: ਠੀਕ
0: ਜਿਹੜਾ ਲਾਲ ਕਿਸਮ ਗੋ ਉਹ ਵੀ ਉਸ ਚਿੱਟੋ ਜਿਹੜਾ ਸਫੇਦ ਮੋਟੋ ਹੈ ਉਸ ਤੇ ਪਹਿਲਾਂ ਤਿਆਰ ਹੋਵੇ।
1: ਜੀ
0: ਲੇਕਿਨ ਜਿਸ ਜੈਸੀ ਜ਼ਮੀਨ ਹੈ ਐਸੋ ਐਸੋ ਬੀਜ ਤਜਰਬਾ ਦੇ ਨਾਲ ਕਿਸ ਜ਼ਮੀਨ ਦੇ ਅੰਦਰ ਕਿਹੜਾ ਬੀਜ ਕਾਮਯਾਬ ਰਹੇ।
1: ਤੇ ਅੱਜ ਤਾਂ ਬਿਹਤਰ ਨਹੀਂ ਕਿ ਅਗਰ ਅੱਜ ਕੱਲ੍ਹ ਸਾਇੰਟਿਫਿਕ ਦੌਰ ਹੈ ਅਗਰ ਜ਼ਮੀਨ ਕੀ ਮਿੱਟੀ ਕੋ ਟੈਸਟ ਕਰਾ ਲਈਏ ਤਾਂ ਉਸੇ ਕੇ
0: ਹਾਂ ਵਾ ਵੀ
1: ਅੱਛਾ
0: ਕਰੇ ਅੱਜ ਕੱਲ੍ਹ ਬਿਲਕੁਲ, ਬਾਗ ਦੇ ਵਾਸਤੇ ਵੀ ਟੈਸਟ ਕਰੇ
1: ਜੀ
0: ਔਰ ਫਸਲ ਦੇ ਵਾਸਤੇ ਵੀ ਟੈਸਟ ਕਰੇ
1: ਠੀਕ
0: ਤਾਂ ਉਹ ਕਿਸੋ ਵੀ ਹੈ। ਲੇਕਿਨ ਬਹਰਹਾਲ ਸਭ ਤੋਂ ਬਿਹਤਰ ਜਿਹੜਾ ਤਜਰਬਾ,
1: ਠੀਕ
0: ਤਜਰਬਾ ਇੱਕ ਬੜੀ ਚੀਜ਼ ਹੈ, ਤਜਰਬਾ ਦੇ ਵਾਸਤੇ ਹੈ ਕਿਸ ਟਾਈਮ ਨਾਲ ਇਹ ਫਸਲ ਬੀਜਣਾ ਹੈ ਔਰ ਕਿਸ ਟਾਈਮ ਨਾਲ ਇਸਕੀ ਗੋਡੀ ਹੋਣੀ ਚਾਹੀਏ, ਮੌਸਮ ਕੈਸਾ ਹੋਣਾ ਚਾਹੀਏ, ਅਗਰ ਬਾਰਿਸ਼ ਵਗੈਰਾ ਮੈਂ ਗੋਡੀ ਕਰੀ ਤਾਂ ਉਹ ਫਸਲ ਹੀ ਤਬਾਹ ਹੋ ਜਾਏ।
1: ਅੱਛਾ
0: ਐਸੇ ਹੀ ਉਸਕੀ ਟਾਹਲੀ ਹੈ, ਉਸਕੋ ਬਾਕੀ ਅਖਰਾਜਾਤ ਹੈ,
1: ਜੀ
0: ਜਬ ਥੋੜ੍ਹੀ ਮਕਈ ਥੋੜ੍ਹੀ ਬੜੀ ਹੋਵੇ ਉਸ ਵਕਤ ਉਸਕੇ ਵਿੱਚ ਸੀਲ ਨੇ
1: ਅੱਛਾ
0: ਦਾਂਦ ਵੱਧ ਗਏ।
1: ਸੀਲ ਕਰਨ ਨੂੰ ਕੋਈ ਫਾਇਦਾ ਹੋਇਆ?
0: ਸੀਲ ਕਰਨ ਉਹ ਜੋ ਫਾਇਦਾ ਹੈ, ਇੱਕ ਤਾਂ ਜਾਂ ਜ਼ਮੀਨ ਜਿਹੜੀ ਮਕਈ ਵੈ ਜਾਂ ਕਣੀ ਵੈ ਦੇ ਥੋੜ੍ਹੀ ਪਤਲੀ ਹੋ ਜਾਏ,
1: ਅੱਛਾ
0: ਔਰ ਦੂਸਰਾ ਜੋ ਹੈ ਕਿ ਜਾਂ ਹਵਾ ਨਾਲ ਘੱਟ
1: ਅੱਛਾ
0: ਚੜ੍ਹੇ
1: ਸਟਾਰਟਿੰਗ ਵਿੱਚ ਫਿਰ
0: ਮਿੱਟੀ ਚੜ੍ਹ ਜਾਏ, ਔਰ ਜਬ ਪਾਣੀ ਲਾਇਓ ਇਸਕੇ ਅੰਦਰ ਤਾਂ ਕਿ ਇਸ ਦਾਨੋ ਕੋ ਜਿਹੜਾ ਸਿਆੜ ਹੈ ਇਸਕੋ ਕਿਨਾਰਾ ਕੋ ਸਿਰੋ ਜ਼ਰੀ ਉੱਚੋ ਰਹਿਣਾ ਲੋੜੀਏ ਕਿ ਉਸਕੇ ਵਿੱਚ ਪਾਣੀ ਸੱਟਿਓ ਤਾਂ ਉਹ ਪਾਣੀ ਖੁਦ ਫਿਰ ਜਾਏ ਇਨ ਸਿਆੜਾਂ ਦੇ ਅੰਦਰ।
1: ਅੱਛਾ
0: ਅਗਰ ਇੱਕ ਤਰਫ ਨੀਵੋਂ ਕਰਿਓ ਆਲਮਾ ਤਾਂ ਉਹ ਪਾਣੀ ਇੱਕ ਤਰਫ ਬਹਿ ਜਾਏ,
1: ਜੀ
0: ਇਸ ਵਾਸਤੇ ਇਹ ਤਜਰਬਾ ਹੈ।
1: ਠੀਕ
0: ਜਬ ਫਿਰ ਇਸ ਨਾਲ ਥੋੜ੍ਹੀ ਟਾਹਲੀ ਕਰੇ ਫਿਰ ਸੱਗ ਲਾਵੇ ਇਸ ਨਾਲ, ਉਸਕੇ ਬਾਅਦ ਜੋ ਫਸਲ ਤਿਆਰ ਹੋਵੇ।
1: ਠੀਕ
0: ਲੇਕਿਨ ਸਭ ਤੋਂ ਬੜੋ ਜਿਹੜਾ ਉਹ ਹੈ ਤਜਰਬਾ,
1: ਜੀ
0: ਅਗਰ ਬੀਜ ਜਾਂ ਸੱਟ ਛੁੱਟੀ ਤਾਂ ਵਾਹ
1: ਅੱਛਾ
0: ਉਹ ਫਸਲ ਨਹੀਂ ਬਣਦਾ।
1: ਜੀ
0: ਉਸ ਤੋਂ ਬਾਅਦ ਰਹਿ ਗਿਆ ਜਿਹੜਾ ਜ਼ਿਮੀਂਦਾਰ ਹੈ ਉਹਨਾਂ ਕੱਪਣ ਕੋ ਵੀ ਤਜਰਬਾ ਹੋਣਾ ਲੋੜੀਏ,
1: ਜੀ
0: ਮੌਸਮ ਕੈਸਾ ਹੋਣਾ ਲੋੜੀਏ,
1: ठीक
0: इसको का खराब ना हो।

0: ਵਾਸਤੇ ਹਰ ਮੁਮਕਿਨ ਇਕਦਾਮਾਤ ਕੀਆ ਜਾ ਰਿਹਾ ਹੈ। ਐਲ ਜੀ ਮਨੋਜ ਸਿਨਹਾ ਕੋ ਪੈਗਾਮ।
1: ਡਰੱਗ ਸਮਗਲਿੰਗ ਸੇ ਜੁੜੇ ਤਸਕਰ ਕਾ ਪਾਸਪੋਰਟ, ਉਸਕਾ ਡਰਾਈਵਿੰਗ ਲਾਇਸੈਂਸ, ਕਾਰ ਆਧਾਰ ਨੰਬਰ, ਉਸਕੇ ਆਰਮਸ ਲਾਇਸੈਂਸ, ਸਭ ਕੁਛ ਨਿਰਸਤ ਕਰ ਦਿਆ ਜਾਏਗਾ। ਔਰ ਅਗਰ ਫਰਾਰ ਹੋਗਾ ਤੋ ਲੁਕਆਊਟ ਸਰਕੂਲਰ ਜਾਰੀ ਕੀਆ ਜਾਏਗਾ, NDPS ਐਕਟ ਕੇ ਤਹਿਤ ਉਸਕੀ ਚਲ ਅਚਲ ਸੰਪਤੀ ਵੀ ਅਟੈਚ ਕੀ ਜਾਏਗੀ, ਬੈਂਕ ਅਕਾਊਂਟ ਫ੍ਰੀਜ ਕੀਆ ਜਾਏਗਾ ਔਰ ਉਸਕੇ ਖਿਲਾਫ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਵੀ ਪ੍ਰਾਰੰਭ ਕੀਆ ਜਾਏਗਾ।
0: ਨੌਜਵਾਨਾਂ ਨਾਲ ਇਸ ਬਿਧ ਤੇ ਦੂਰ ਰੱਖਣ ਵਾਸਤੇ ਲਾਜ਼ਮੀ ਇਕਦਾਮਾਤ ਕਾ ਤਾਲੁਕ ਤੇ ਇੱਕ ਸਮਾਜੀ ਕਾਰਕੁਨ ਔਰ ਤਾਜਰ ਹਾਜੀ ਅਬਦੁਲ ਅਹਦ ਨੇ ਆਕਾਸ਼ਵਾਣੀ ਨਿਊਜ਼ ਸ੍ਰੀਨਗਰ ਨਾਲ ਗੱਲ ਕਰਤਾ ਕਿਉ
2: ਮਨਸ਼ਾ ਸੇ ਦੂਰ ਹੈ ਕਿ ਆਪਣੀ ਜ਼ਿੰਦਗੀ ਇਹ ਬਹੁਤ ਕਮਜ਼ੋਰ ਹੋਤੀ ਹੈ ਔਰ ਇੱਕ ਚੀਜ਼ ਇਸ ਮੇਂ ਮਾਂ ਬਾਪ ਕਾ ਬਹੁਤ ਬੜਾ ਰੋਲ ਹੈ ਜੋ ਆਪਣੇ ਬੱਚੋਂ ਕੋ ਥੋੜਾ ਗਾਈਡੈਂਸ ਕਰੇ। ਦੇਖਿਏ ਜਬ ਵੋ ਵਹਾਂ ਸੇ ਆਤੇ ਹੈ ਵੋ ਕਮਰੇ ਮੇਂ ਜਾਤੇ ਹੈ ਉਨਕੋ ਪਤਾ ਹੀ ਨਹੀਂ ਹੋਤਾ ਹਮ ਜਾਤੇ ਹੈ ਕਿਉਂਕਿ ਮਾਂ ਬਾਪ ਕੀ ਜ਼ਿੰਮੇਵਾਰੀ ਹੈ ਔਰ ਯਹਾਂ ਜੈਂਟ ਕੇ ਪੁਲਿਸ ਜੋ ਹੈ ਇਸਕੇ ਲਈ ਇੱਕ ਟੀਮ ਬਣਾਨਾ ਹੈ ਕਿਉਂਕਿ ਮਾਸ਼ਾਅੱਲਾ ਹਮਾਰਾ ਜੈਂਟ ਕਾ ਪੁਲਿਸ ਇਤਨਾ ਅੱਛਾ ਕਾਮ ਕਰ ਰਹਾ ਹੈ ਗਰਾਊਂਡ ਮੇਂ।
0: ਵਜ਼ੀਰ ਆਲਾ ਉਮਰ ਅਬਦੁੱਲਾ ਨੇ ਅੱਜ ਮਹਿਕਮਾ ਸਕੂਲੀ ਤਾਲੀਮ ਹਾਂ ਆਰਜ਼ੀ ਉਜਰਤਾਂ ਪਰ ਕੰਮ ਕਰਨ ਵਾਲਾ ਗਾਂਦਰਬਲ ਔਰ ਬਾਂਡੀਪੁਰਾ ਜ਼ਿਲ੍ਹਾ ਕਾ ਵਰਕਰਾਂ ਨਾਲ ਉਨਕੀ ਮੁਲਾਜ਼ਮਤ ਬਾਕਾਇਦਾ ਹੋਣ ਕਾ ਤਕਰਨਾਮਾ ਦਿੱਤਾ। ਵਜ਼ੀਰ ਆਲਾ ਨੇ ਉਮੀਦ ਜ਼ਾਹਿਰ ਕੀ ਕਿ ਮਜ਼ਕੂਰਾ ਮੁਲਾਜ਼ਮੀਨ ਤਾਲੀਮੀ ਮੰਜ਼ਰਨਾਮਾ ਕੀ ਬਿਹਤਰੀ ਵਾਸਤੇ ਦਿਲ ਲਾ ਕੇ ਕੰਮ ਕਰਦਾ ਰਹੇਗਾ। ਇਸ ਮੌਕਾ ਪਰ ਵਜ਼ੀਰ ਤਾਲੀਮ ਸਕੀਨਾ ਯਤੂ ਵੀ ਮੌਜੂਦ ਥੀ। ਬਡਗਾਮ ਆਗਾ ਸਈਦ ਮੁੰਤਜ਼ਰ ਮਹਿਦੀ ਨੇ ਅੱਜ ਵਜ਼ੀਰ ਆਲਾ ਉਮਰ ਅਬਦੁੱਲਾ ਨਾਲ ਮੁਲਾਕਾਤ ਕਰਕੇ ਆਪਣਾ ਹਲਕਾ ਇੰਤਖਾਬ ਕੀ ਤਰਕਿਆਤੀ ਜ਼ਰੂਰੀਅਤ ਔਰ ਮੁਹਰਮ ਕਾ ਸਿਲਸਿਲਾ ਮਾ ਕੀ ਜਾ ਰਹੀ ਤਿਆਰੀਆਂ ਬਾਰੇ ਉਨ੍ਹਾਂ ਆਗਾਹ ਕੀਓ। ਵਜ਼ੀਰ ਆਲਾ ਨੇ ਆਯਾਮ ਮੁਹਰਮ ਕਾ ਦੌਰਾਨ ਆਜ਼ਾਦਾਰਾਂ ਨਾਲ ਤਮਾਮ ਸਹੂਲੀਅਤ ਦਸਤਿਆਬ ਰੱਖਣ ਕੋ ਯਕੀਨ ਦਵਾਇਓ। ਕਲਸਟਰ ਯੂਨੀਵਰਸਿਟੀ ਸ੍ਰੀਨਗਰ ਕਾ ਵਾਈਸ ਚਾਂਸਲਰ ਪ੍ਰੋਫੈਸਰ ਮੁਹੰਮਦ ਮੁਬੀਨ ਨੇ ਵੀ ਵਜ਼ੀਰ ਆਲਾ ਉਮਰ ਅਬਦੁੱਲਾ ਨਾਲ ਮੁਲਾਕਾਤ ਕੀ। ਵਾਈਸ ਚਾਂਸਲਰ ਨੇ ਵਜ਼ੀਰ ਆਲਾ ਨਾਲ ਯੂਨੀਵਰਸਿਟੀ ਕਾ ਤਦਰੀਸੀ ਅਮਲ ਔਰ ਤਰਕਿਆਤੀ ਇਕਦਾਮਾਤ ਬਾਰੇ ਤਫਸੀਲੀ ਜਾਣਕਾਰੀ ਦਿੱਤੀ। ਜੰਮੂ ਕਸ਼ਮੀਰ ਕਾ ਡਾਇਰੈਕਟਰ ਕਾਲਜਸ ਪ੍ਰੋਫੈਸਰ ਸ਼ੇਖ ਏਜਾਜ਼ ਬਸ਼ਰ ਨੇ ਯੂਟੀ ਕਾ ਕਾਲਜਾਂ ਮਾ ਦਾਖਲਾ ਕਾ ਖਵਾਹਿਸ਼ਮੰਦ ਉਮੀਦਵਾਰਾਂ ਨਾ ਕਿਹਾ ਜੇ ਵੇ ਦਾਖਲਾ ਵਾਸਤੇ ਕਾਲਜ ਆਪਸ਼ਨ ਕੋ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਕਰੇ ਤਾਂ ਜੇ ਉਨ੍ਹਾਂ ਕਿਸੇ ਨਾ ਕਿਸੇ ਕਾਲਜ ਮਾ ਦਾਖਲਾ ਮਿਲ ਸਕੇ। ਆਕਾਸ਼ਵਾਣੀ ਨਿਊਜ਼ ਸ੍ਰੀਨਗਰ ਨਾਲ ਗੱਲ ਕਰਦਾ ਉਨ੍ਹਾਂ ਨੇ ਇਸ ਤਾਲੁਕ ਤੇ ਕਿਹਾ
3: ਮੇਰੀ ਬਹੁਤ ਬਹੁਤ ਇੰਪੋਰਟੈਂਟ ਇੱਕ ਡਾਇਰੈਕਸ਼ਨ ਹੈ ਸਟੂਡੈਂਟਸ ਕੇ ਲਿਏ ਕਿ ਵੋ ਖਿਆਲ ਰੱਖੇ ਕਿ ਉਹ ਆਪਣੀ ਚੋਇਸਿਸ ਬੜਾ ਦੇ ਅਭੀ ਸੇ ਕਿਉਂਕਿ ਉਨਕੀ ਚੋਇਸਿਸ ਓਪਨ ਹੈ ਯਾ ਜਿਤਨੇ ਪ੍ਰੋਗਰਾਮ ਚੂਜ਼ ਕਰਨਾ ਚਾਹੀਏ ਜਿਤਨੇ ਕਾਲਜ ਮੇਂ ਕਰ ਸਕਤੇ ਹੈ ਯੇ ਚੋਇਸਿਸ ਉਨਕੋ ਓਪਨ ਰਹੇਗੀ 27 ਤੱਕ ਤੋ ਮੇਰੀ ਸਭ ਸਟੂਡੈਂਟਸ ਸੇ ਗੁਜ਼ਾਰਿਸ਼ ਹੈ ਕਿ ਵੋ ਇਮੀਡੀਏਟਲੀ ਦੇਖੇ ਆਪਣਾ ਰੈਂਕ ਔਰ ਰੈਂਕ ਸੇ ਉਨਕੋ ਸਮਝ ਆਏਗਾ ਕਿ ਉਨਕੋ ਕਿਆ ਪੋਸਿਬਿਲਿਟੀ ਇਸ ਕਾਲਜ ਮੇਂ ਐਡਮਿਸ਼ਨ ਮਿਲਨੇ ਕੀ ਹਮਨੇ ਉਨਕੋ ਅਪਡੇਟ ਕਰਨੇ ਕੇ ਲਿਏ ਵਟਸਐਪ ਚੈਨਲ ਏਕ ਬਣਾਈ ਹੈ ਤੋ ਸਟੂਡੈਂਟਸ ਕੋ ਚਾਹੀਏ ਕਿ ਉਸ ਚੈਨਲ ਕੋ ਸਬਸਕ੍ਰਾਈਬ ਕਰੇ ਸੋ ਦੈਟ ਸਾਰੀ ਇਨਫੋਰਮੇਸ਼ਨ ਜੋ ਹਮਾਰੇ ਪਾਸ ਹੈ ਉਨਕੋ ਪਹੁੰਚਾਏਂਗੇ ਲੇਕਿਨ ਰੈਂਕ ਲਿਸਟ ਡੇਲੀ ਬੇਸ ਪੇ ਅਪਡੇਟ ਹੋ ਜਾਏਗਾ।
0: ये खबर तम आकाशवाणी श्रीनगर से सुन रहे हैं। खबर तम आकाशवाणी की मोबाइल एप्लीकेशन न्यूज ऑन AIR और DTH पर भी सुन सकें। ਸਦਰ ਜਮਹੂਰੀਆ ਦਰੁਪਦੀ ਮੁਰਮੂ ਅੱਜ ਸ਼ਾਮ ਰਾਸ਼ਟਰਪਤੀ ਭਵਨ ਨਈ ਦਿੱਲੀ ਮਾਂ ਹੋਣ ਵਾਲੀ ਇੱਕ ਪੁਰਵਕਾਰ ਤਕਰੀਬ ਪਰ ਇਸ ਸਾਲ ਕਾ ਪਦਮ ਐਵਾਰਡ ਸਤਾ ਕਰੇਗੀ। ਪਦਮ ਐਜ਼ਾਜ਼ਾਤ ਤ੍ਰੈ ਜ਼ੁਮਰਾ ਮਾਂ ਪਦਮ ਵਿਭੂਸ਼ਣ, ਪਦਮ ਭੂਸ਼ਣ ਔਰ ਪਦਮ ਸ਼੍ਰੀ ਪਰ ਮੁਸ਼ਤਮਿਲ ਹੈ। ਇਸ ਸਾਲ ਮਰਕਜ਼ੀ ਸਰਕਾਰ ਨੇ 131 ਪਦਮ ਐਵਾਰਡਸ ਕੋ ਐਲਾਨ ਕੀਆ ਹੈ ਜਿਨ ਮਾਂ 5 ਪਦਮ ਵਿਭੂਸ਼ਣ, 13 ਪਦਮ ਭੂਸ਼ਣ ਔਰ 113 ਪਦਮ ਸ਼੍ਰੀ ਐਵਾਰਡ ਸ਼ਾਮਿਲ ਹੈ। ਕਾਬਿਲ ਜ਼ਿਕਰ ਹੈ ਜੇ ਇਸ ਸਾਲ ਪਦਮ ਸ਼੍ਰੀ ਹਾਸਲ ਕਰਨ ਵਾਲਾ ਮਾਂ ਜੰਮੂ ਕਸ਼ਮੀਰ ਤੇ ਤਾਲੁਕ ਰੱਖਣ ਵਾਲਾ ਮਾਰੂਫ ਮਾਹਿਰ ਤਾਲੀਮ ਪ੍ਰੋਫੈਸਰ ਸ਼ਫੀ ਸ਼ੋਕ ਔਰ ਸਮਾਜੀ ਸ਼ਖਸੀਅਤ ਬਰਜਲਾਲ ਭੱਟ ਵੀ ਸ਼ਾਮਿਲ ਹੈ। ਅੱਜ ਜ਼ੁਲਹੱਜਾ ਕੀ 8ਵੀਂ ਤਾਰੀਖ ਹੈ।

0: ਤੁਸੀਂ ਪਾਰਸਲ ਵੈਨ ਮਾ 12 ਟਨ ਤੇ ਜ਼ਿਆਦਾ ਤਾਜ਼ਾ ਗਿਲਾਸ ਚਲਾਇਆ ਗਿਆ। ਇਸ ਕਦਮ ਨਾਲ ਜੰਮੂ ਕਸ਼ਮੀਰ ਕੋ ਮੇਵਾ ਘੱਟ ਤੇ ਘੱਟ ਵਕਤ ਔਰ ਤਾਜ਼ਗੀ ਕੀ ਹਾਲਤ ਮਾ ਮੁਤਲਕਾ ਮੰਡੀਆਂ ਤੱਕ ਪਹੁੰਚਣ ਮਾ ਮਦਦ ਮਿਲੇਗੀ। ਸੁਪਰੀਮ ਕੋਰਟ ਨੇ ਨੀਟ ਇਮਤਿਹਾਨਾਤ ਮਾ ਬਾਰ ਬਾਰ ਕੀ ਖਾਮੀਆਂ ਪਰ ਅਫਸੋਸ ਕੋ ਇਜ਼ਹਾਰ ਕਰਤਾ ਕਿ ਹੋਇਆ ਜੇ ਨੈਸ਼ਨਲ ਟੈਸਟਿੰਗ ਏਜੰਸੀ ਨੇ ਮਾਜ਼ੀ ਕਾ ਪੇਪਰ ਲੀਕ ਤਨਾਜ਼ਾਤ ਤੇ ਕੋਈ ਸਬਕ ਹਾਸਲ ਨਹੀਂ ਕੀ ਹੋ। ਜਸਟਿਸ ਪੀ ਐਸ ਨਰਸਿਮਾ ਔਰ ਜਸਟਿਸ ਆਲੋਕ ਅਰਹਾਦੇ ਪਰ ਮੁਸ਼ਤਮਿਲ ਇੱਕ ਬੈਂਚ ਨੇ ਮੈਡੀਕਲ ਐਂਟਰੈਂਸ ਇਮਤਿਹਾਨਾਤ ਵਾਸਤੇ ਐਨ ਟੀ ਏ ਕੀ ਜਗ੍ਹਾ ਕਿਸੇ ਹੋਰ ਮੋਤਬਰ ਏਜੰਸੀ ਕਾ ਇੰਤਖਾਬ ਬਾਰੇ ਦਾਇਰ ਕੀ ਗਈ ਇੱਕ ਅਰਜ਼ੀ ਪਰ ਮਰਕਜ਼ ਐਨ ਟੀ ਏ ਔਰ ਸੀ ਬੀ ਆਈ ਤੇ ਜਵਾਬ ਤਲਬ ਕੀ ਹੋਇਆ। ਕੌਮੀ ਤਹਿਕੀਕਾਤੀ ਏਜੰਸੀ ਐਨ ਆਈ ਏ ਨੇ ਅੱਜ ਇੱਕ ਕੈਸ ਕਾ ਸਿਲਸਿਲਾ ਮਾ ਸ਼ੋਪੀਆਂ ਮਾ ਵਾਕਾ ਦਾਰੁਲ ਉਲੂਮ ਸਿਰਾਜੁਲ ਉਲੂਮ ਮਾ ਤਲਾਸ਼ੀ ਕਾਰਵਾਈ ਅੰਜਾਮ ਦਿੱਤੀ। ਮਜ਼ਕੂਰਾ ਦਾਰੁਲ ਉਲੂਮ ਨਾ ਗੁਜ਼ਸ਼ਤਾ ਮੀਨਾ ਗੈਰ ਕਾਨੂੰਨੀ ਇਦਾਰਾ ਕਰਾਰ ਦਿੱਤਾ ਗਿਆ। ਇਸ ਦੌਰਾਨ ਚਿਤਰਾਗਾਮ ਸ਼ੋਪੀਆਂ ਮਾ ਜਮਾਤ ਇਸਲਾਮੀ ਕਾ ਸਾਬਕ ਸਰਬਰਾਹ ਕਾ ਘਰ ਔਰ ਲਾਲ ਬਾਜ਼ਾਰ ਸ੍ਰੀਨਗਰ ਮਾ ਜਮੀਅਤ ਅਲ ਬਨਾਤ ਮਾ ਵੀ ਤਲਾਸ਼ੀ ਕਾਰਵਾਈ ਅੰਜਾਮ ਦਿੱਤੀ ਗਈ। ਸਾਗਰ ਕਲਚਰ ਫੋਰਮ ਕਾ ਸਰਪ੍ਰਸਤ ਸਾਗਰ ਨਜ਼ੀਰ ਔਰ ਸਦਰ ਬਸ਼ੀਰ ਜ਼ੋਗਿਆਰੀ ਨੇ ਮਾਰੂਫ ਸਹਾਫ਼ੀ ਕਰਾਮਤ ਕਯੂਮ ਕੀ ਬੇਨ ਕਾ ਇੰਤਕਾਲ ਪਰ ਅਫਸੋਸ ਕੋ ਇਜ਼ਹਾਰ ਕਰਤਾ ਗਮਜ਼ਦਾ ਖਾਨਦਾਨ ਕੇ ਨਾਲ ਹਮਦਰਦੀ ਕੋ ਇਜ਼ਹਾਰ ਕੀ ਹੋਇਆ। ਮਰਕਜ਼ੀ ਵਜ਼ੀਰ ਦਾਖਲਾ ਅਮਿਤ ਸ਼ਾਹ ਨੇ ਕਿਹਾ ਹੈ ਜੇ ਹਕੂਮਤ ਨੇ ਸਾਰੀ ਕਬਾਇਲੀ ਬਰਾਦਰੀਆਂ ਬਰਾਬਰ ਸਿਵਲ ਕੋਡ ਯੂ ਸੀ ਸੀ ਕਾ ਦਾਇਰੇ ਅਮਲ ਤੇ ਅਲੱਗ ਕਰਨ ਕੀ ਖਸੂਸੀ ਸਹੂਲਤ ਰੱਖੀ ਹੈ ਜਿਸ ਕੇ ਤਹਿਤ ਇਸ ਗੱਲ ਨਾਲ ਯਕੀਨੀ ਬਣਾਇਆ ਗਿਆ ਹੈ ਜੇ ਉਨ੍ਹਾਂ ਹਕੂਕ ਪੂਰੀ ਤਰ੍ਹਾਂ ਮਹਿਫੂਜ਼ ਹੈ। ਨਈ ਦਿੱਲੀ ਮਾ ਜਨ ਜਾਤੀ ਸਾਂਸਕ੍ਰਿਤਿਕ ਸਮਾਗਮ ਨਾਲ ਖਿਤਾਬ ਕਰਤਾ ਅਮਿਤ ਸ਼ਾਹ ਨੇ ਕਿਹਾ ਜੇ ਯੂ ਸੀ ਸੀ ਨਾਲ ਕਬਾਇਲੀ ਹਕੂਕ ਖਤਮ ਨਹੀਂ ਹੋ ਸੇ।
1: नरेंद्र मोदी सरकार के गृह मंत्री के नाते स्पष्ट कर देना चाहता हूँ, यूसीसी की कोई पाबंदी वनवासी जगत पर, वनवासी व्यक्ति पर लगने वाली नहीं। यूसीसी से कोई वनवासी अधिकारों का अतिक्रमण नहीं होने वाला है।
0: इसके नाल ही गोजरी खबरों का बुलेटिन मुख्य खबरों को अगले बुलेटिन 6:05 पर कश्मीरी मनशर वैगो दो इजाजत। ਰੱਬ ਰੱਖੋ।